ਮਸਤੀ ਹੋਵੀ ਹਰ ਦਿਨ ਅੱਪ ਨੱਚਣਾ ਹੈ ਅੱਜ ਫੁੱਲਾਂ ਸਭ ਪੂਰਾ ਗ੍ਰੈਂਡ ਹਸੀਨ ਅਪਣਾ ਸੁਹਾਗ ਕਹਿਤੇ ਹੈ ਹਮੇ ਹਰ